ሲንግሊቴ ራምዘሪት ማለስካን አዛፕን ባልካንድ ከ ዱሃ ሰንኪያ 283 ሲ ዱሃ ሰንኪያ 285 ኪ አንቲም ፓድካ ፓርት ሱና ਸੰਗੀਤ ਸਤੀਸ਼ ਭਾਟਿਆ ਕਾ ਥਾ ਆਕਾਸ਼ਵਾਨੀ ਬੀਕਾਨੇਰ ਕਾ ਯੇ ਢੋਲਾ ਮਾਰੂ ਚੈਨਲ ਹੈ ਲੀਜੇ ਸੁਣੀਏ ਕਾਰਜਕ੍ਰਮੋ ਕਾ ਵਿਵਰਣ।